ਆਦੁ ਕੁਰਵਾ ਫਾਵਾ ਅਜ਼ਾਬ ਫਿਨਿਜੋ ਮਦਾਂਦ ਨੇ ਫਹਿ ਇਹਿੰਦੁ ਨਸਰ ਦੇ ਮੀਹੁੰਗੇ ਗੁਤੁਨ ਨਿਖਮਤੀ ਆਦਿ ਆਦਦੁਗੇ ਗੁਤੁਮ ਮਦੀ ਖੁੰਬੈ ਕੰ ਨਿਕੰ ਹੁਰੇ ਏਵਰੇ ਨੰ ਇੰਗੇ ਨੇ ਤੇ।

0: مہرگڑ می ونی اگار گڑ ام منٹ ہنگاف کوری می دنی خیال دی بلشو میرے گشو کوری می دنی فینا
1: ادی شہاما میرے گشو وس اڑگن میں بار جہان دے کوری گن دانا کم میں مسئلے کی ویس حلیں ہو دے نے مسئلے دو فینا
0: یا گیا
1: کا دکا گے مشورہ کو گے اڑگن میں مشو گمی مسکے کورنی مسل دی مائفا فراتن حلیں ہو دے تے ایم میں ہا ہن تیرین کے خیال ائے کو
0: اے وہنگا اے ہن تیرین کے خیال اڑوا حالا ما دو شہاما السلام علیکم
2: وعلیکم السلام
0: یعقوب
2: لبا
0: کبا کینن حالو
2: کاں گال ویرال کو جے وارم برابر
1: یعقوب کیا حساب کو مامی گڑا لے ونے
2: الگن میہری سیدن تھی اما ایم ماشو ریہا کرو دیگر
1: دیگر گا ریہا کرو مشور رشد دو
2: لبا
0: ورا میر وس رشد دو ریہا کرو
2: میں ور میر ریہا کرن ہونا نے
1: نولی بین یا گینن
0: دیوانے شے تو تبونی
1: کوبا
2: ہمے دیمی ہا کو سکاوین جا پدانی ہم ور لوبی گن رٹے گن لو لوبین ہو سکاوین قرانے اہن نمہی سم واہک ایدن کودین مثال کر لگی ہوتی دی کودین تو دی کودین لیونے کما کو می فیرمی ہا اولن بینوں ویوا اہن نم انکھن می ہا اولن بینوں نتیا یاوگو پکیوانی ہما یعنی
1: दो कलन
2: और नुबा को दिमावनी मीहेगे फिरिया का रखते हे ने कटे ने हम अंगम मीहा यागो भविष्य को तो हेरी वाला गोस पर
0: गए ए वाला तेरा गोते वेगे मेउने नी दो
2: आ मीहा मीहेगे फिरिया का रखते हे ने लेहिगे उले नी एहा का इंदिगे होरे मीहेगे फिरिया का रखते हे ने उले नी यागो लफा करा गतो मार अगले नोले अंगे को दे
1: ਇਹ ਮਾ ਦੋ ਕੋਲਾਂ ਵੀ ਯਾਗੂਬ ਤਿਬਨਾਂ ਦੋ ਕੋਲਾ ਸ਼ੇ ਦੋ
2: ਹਾਂ ਹਿਸਾਬ ਹੈ ਨੋਨ ਮਾ ਓਕੇ ਅਜੀ ਵੇ ਜਮਾ ਹਿਵਾਟਾ ਲੰ ਕੋਮਲ ਕੋ ਤੋ ਨਸੇ ਹਾ ਤੇ ਦੇਖ ਮਾ ਤੇ ਦੇਖ ਨਾ ਕਮਾ ਯਾਗੂਬ ਸੇ ਕਮ ਮੀ ਇਹ ਇਹ ਲੈਵਲ ਲੱਗ ਗਤੀ ਇਹ ਆਇਲਾ ਇਹਨ ਕਾ ਰੋਲ ਆ ਲੰ ਤੇਰੀ ਹਿਸਾਬ
0: ਇਹ ਮਾ ਯਾਗੂਬ ਕੇ ਹੈ ਆਲਾ ਕੇ ਅੰਬੇ ਮੀ ਹਾ ਦੋ ਕੋਲੋ
2: ਆ ਆ ਇਹ ਮੀ ਹਰ ਮੀ ਆਇਲਾ ਰੋਲ ਹੈ ਰੋ ਇਹ ਆਇਲਾ ਵੀ ਸਮ ਰੋਲ ਮੋ ਆਗਵਾ ਤੀ ਗਤੀ ਨੀ ਵਿਸ਼ਨੂ ਤਗਲੇ ਲੋ ਹੈ ਹੀਵਾਨੀ ਜਿਰੇ ਰੋਲ ਮੋ ਗਏ ਅੰਗੇ ਪਰਾਤ ਯਾਗੂਬ ਬਗਾ ਆਹ ਫਿਰਿਮ ਪਰ ਅੰਗੇ ਪਰ ਦੋਕਲ ਅੱਲਾ ਉਹ ਸਹਿੰਗ ਤੇ ਹੋਦੰ ਵੀ ਖੁਦੀ ਨਟਕਾ ਵੇ ਸਹਿੰਗ ਵਰ ਅਗਲ ਕੋਈ ਕੰਨ ਨਹੀਂ ਮਰ ਗਲੇ
0: ਹੈ ਮਾਇਆ ਗੁਬ ਸਮਤੀ ਦੀ ਵਰ ਰੰਗਲ ਖਿਆਲ ਉਮੀਦ ਕਰਨੀ ਹਮ ਮੇ ਹਾਦਸਾ ਦਿਮਾਗ ਵਿੱਚ ਹੋਲੇ ਫਰਾਤਾ ਯਾ ਗੁਬ ਕਾ ਖਿਆਲ ਸਮ ਵਰ ਮੁਹਿਮ ਵੇਗੇਂ ਦਾਣੇ ਕਮ
1: ਗੋਤਨ ਨਿਮ ਵਰ ਮੁਹਿਮ ਆਣ ਦੋ
0: ਆ
1: ਯਾ ਗੁਬ ਲਵਾ ਹਾਸ ਕੋਲਾਣੀ ਕੋਂ ਫਰਾਤਾ ਕੱਤੋ
2: ਲਵਾ ਹਾਸ ਕੋਲਾਣੀ ਯਾ ਗੁਬ ਮੈਂ ਟੀਮ ਬਿਲਦੋ ਇਬਰਾਹਿਮ ਵਾ ಅಡ್ಡು ಹಿತದು ಇಬ್ರಾಹಿಮ್ ವ್ಯಾ ಮರಿಯಂ ಇಬ್ರಾಹಿಮ್ ವ ನಸೀನಾ ಇಬ್ರಾಹಿಮ್ ವ ನೀ ಶಫೀಜ್ ಇಬ್ರಾಹಿಮ್ ವ ನೀ ನಮೂನ ಕಾಂಗ್ರೆಸ್ ಟೀಮ್ ಮೀಗತ್ತ
1: ಎಂಗ್ ಆಯಿಲಾಯ್ಗೆ ವಾಹಕ ತೋತಿ ದಕ್ಕಣೆ
2: ಮೀ ಹಮ ಎಂಗ್ ಆಯಿಲಾಯ್ ಹ ಮೀ ಮರ್ ಮೀ ನಮೂನ ಕಾಂಗ್ರೆಸ್ ಗ್ರೂಪಕ್ಕೆ ಆಯಿಲಾಯ್ ಚಾದ ಮೀ ಟೀಮ್ ಗ ಮೀ ಹುಂಗಲೇ ಅಡುಗ ಪ್ರೋಗ್ರಾಮ್ ತೋ ಬಾಹಿರ್ ವಾದಿತ ಏ ಜ ರಜಿಯಾ ದೇ ಹಮ ಸಿತನ ಗ ಮೋ ಟೀಮ್ ಅದಿ ಸಿರಾಜ್ ವಸ್ಲಂ ಸಿತನ ಗ ಮೋ ಟೀಮ್ ಯಾಗುಬ ಗ ಫರಾಸ್ ದೇ ದಿಗ್ಗರ್ ಗ ಹುರಿ ಹರೈ ಪ್ರ ಲಮ್ಮಿ ಅತ ಕೊಲ್ಲಾರು
0: ಏ ಹಮ ಯಾಗುಬ ಬ್ಲಸ್ನ ಕೋ ಫಿನಾಮೆ ಯಾಗುಬ್ ಗೆ ಲವ ಗೆನಸ್ ತೇಣ ಬರ ಉಫಾವೆ ಜ ಯಾಗುಬ ಬದ್ದ ವೇಮ
2: ಆರೆ
1: ಮಾಜು ಏ ರೇಗನ ಕೈತೆ
2: ತೀವ ಬದ್ದಲ ವೇಮ ಮೇರೆ
0: ಆರೆ
2: ಆಕ ಅವ
0: ವಕಿ ವೆಲಾಣೆಂಗೆ